0: ਤੀਰਤ ਖਾ ਮਾਸਟਰ ਕੋ ਮੈਂ ਦੇਂਗਾ ਤਾਂ ਬੋੜੇ ਤੇ
1: ਫੂਮੇ ਨੇ ਹਾ ਫੂਮੇ ਨੇ
0: ਫੂਮੇ ਨੇ ਹਗਣ ਹੈ ਮੈਂ ਗਿਆ ਤਾਂ ਦੌਣ ਵਾਤਾ ਵੀ ਸਾਰ ਮੈਂ ਗਿਆ ਤਾਂ
1: ਪਰ ਫੋਰ ਗਦ ਕੋ ਨੇ ਮੈਂ ਦੇ ਮੈਂ ਹਾ ਗਾੜੀ ਹਾ ਗੜੀ ਸਾਦ ਮਿੰਟ 23 ਸਕਿੰਦ ਮੀ ਦਿਵੇ ਰਾਜੇ ਕਾ ਰੋ ਦਿਵੇ ਰਾਜੇ ਕਾ ਗੋ ਸਟੂਡੀਓ ਮਗ ਤੋ ਮਰਗੁਣ ਮੈਂ ਕੁਰੇ ਮੈਂ ਗੰਦਨੇ ਬਾਜੂਰ ਹਿੰਦੁਨੇ ਬਾਜੂਰ ਹਿੰਦੁਨੇ ਗਮੀਏ ਦੋ ਅਰਗੁਣ ਮੈਂ ਵਾਹ ਦਾ ਕਮੇ ਮੌਲੋ ਵਕੀ ਦਤੁਰ ਵੈਰਿਨ ਮਾਲੇ ਬੰਦਰੁਮ ਬੇਨੁਮ ਵਾ ਖਿਦਮਤ ਤੈ ਕੇ ਕੋ ਬਾਹੀ ਮਿਹਾਰ ਲਿਬੇ ਨੇ ਖਿਦਮਤ ਕੋ ਸਵੇਦਾਨ ਇਹ ਬੇਫਲੋ ਕੋ ਹਮਾ ਇਹ ਵਿਦਾਲ ਵਾ ਖਿਦਮਤ ਕੀ ਇੰਗੇ ਤੋ ਇਹਨ ਮਿਸ ਮੀ ਹਮਾ ਮਿਵਸ ਬੰਦ ਇਹ ਵਸ ਬੰਦਰੁਮ ਲਿਬੇ ਬੇਨੁਮ ਵਾ ਖਿਦਮਤ ਕਮ ਫੇਨ ਵਡੈਨ ਨੋ ਨਿਆ ਕਬੂਲ ਕੁਰੇ ਵੇ ਕਮ ਬੰਨਿਆ ਹਮਾ ਹਿੱਸਾ ਕੋ ਲਵ ਬੈਰ ਵਡੈਨ ਨੋ ਅਰਗੁਣ ਮਿੰਗੇ ਨੰਬਰ ਕੀ ਤਿਨੇ ਤਿਨੇ ਹਤਰ ਸੁਮਿੰਗ ਹੈ ਸੁਮਿੰਗ ਹੈ ਪੀ ਐਸ ਐਮ ਏ ਆਪ ਮੇ ਦੁਰ ਕੁਰੇ ਵਾਇਸ ਨਾ ਨੋਟ ਕੁਰੇ ਵੇ
0: ਮੇ ਅਲੋ ਮੈਂ ਆਦੇ ਮਤਿੰ ਹਮ ਬਦਾਦਾ ਨੰਗੇ ਤਾ ਕੁੱਲੇ ਖਬਰ ਹੈ ਨੋ ਤਾ ਬ੍ਰੇਕ ਨਿਊਸ ਸੇ ਮੈਂ ਤੋ ਦੇ ਅਲੋ ਮੈਂ ਦੇ ਤਿੰ ਨੋ ਹੈ ਮੇ ਹਰਸ ਹੁਲਵਾ ਦੇ ਮੇ ਤੇ ਬਿਆਨ ਗੋਤਾ ਕਾ ਬ੍ਰੇਕ ਨਿਊਸ ਸੇ ਗੋਤਾ ਅਲੋ ਮੈਂ ਨੇ ਫਾਹ ਕੋ ਦਰ ਨੋ ਆਦਾ ਖਬਰ ਨਹੀਂ ਮੈਂ ਫੋ ਖਬਰ ਤੋ ਗੋਤਾ ਅਲੋ ਮੈਂ ਨੇ ਫਾਹ ਕੋ ਦੇ ਨੀ ਮੀ ਇਹ ਗ ਬੈ ਖਬਰ ਤਾ ਐ ਰੇ ਖਬਰ ਤਾ ਤਾ ਐ ਦਾ ਤੋ ਖਿਦ ਮੈਂ ਦੇਂ ਫੇ ਤਾ ਫਾਂਸਾ ਸਾਰ ਫੁਰ ਗੰਦ ਤੇ ਇੱਕ ਮਾ ਗੋੜੇ ਬੈ ਖਬਰ ਤੇ ਬੋਹਰ ਦੇ ਨੂੰ ਨੀ ਅਲੋ ਮੈਂ ਨਾ ਕਦਦੇ ਵਰ ਫਹੁ ਖਬਰ ਹੈ ਕਿ ਅਦਰ ਨਵਾ ਦਨ ਖਬਰ ਨੇ ਮਿਦਨ ਖਬਰ ਉਸ ਮੇ ਦੇ ਰੇ ਕਮ ਤੇ ਫਰ ਨੇ ਗਵਾ ਲਾ ਪਕਨ ਲੇ
1: ਰੇ ਇੱਕ ਬੇਵੀ ਜਲਸਾ ਇੱਕ ਦਿਨ ਨੈਬਰਸ ਪੈਰ ਡੈਨ ਨੇ ਵਿਦਿੰ ਨੈਬਰਸ ਤੇ ਕੇ ਵਾਕ ਫਲਾਗ ਉੜ ਕੇ ਬੈਂ ਖਬਰ ਤੇ ਬਹੁਰ ਦੇ ਤੋ ਤੇਂ ਹਮ ਮੀ ਵਰਲਡ ਕਪ 4 ਇੰਗੇ ਤੋ ਮਿਰੇ ਅਨਿਕ ਕੈਸ ਮੇਤੀ ਵਾਰ 4 ਗਦਾ ਹਿਸਾਬ ਕੋ ਅਨਿਕ ਕੈਸ ਮੁਬਾਰ ਫੇਸ਼ੇਨ ਰੇ ਮਿਰੇ ਮਿਦੇ ਤੋ ਮਿਹਾਰ ਕੁਆਟਰ ਫਾਈਨਲ ਗੇ ਮੈਚ ਤਾਂ ਮਿਰੇ ਫੇਸ਼ੇਨ ਮਿਹਾਰ ਕੁਆਟਰ ਫਾਈਨਲ ਆ ਹਮੇ ਮੁਬਾਰ ਦੇਰ ਬਾਈ ਬੇਫਲੁੰਗ ਟੀਮ ਤੱਕ ਕਟਾਗੇ ਹਿੰਗਜ ਅਣੇ ਬੇਬੇ ਫਮ ਟੀਮ ਬਦਲ ਕੁਰ ਵੈਫ ਕਾ ਗੋ ਤਕ ਮਿਲਤੀ
0: ਅਰੋ ਮੈਂ ਗੇ ਤੋ ਰਾਜੇ ਦੇ ਬਰਗ ਗਿਨ ਬੇ ਸਪੋਰਟ ਕੋ ਰਾ ਦੇ ਟੀਮ ਇਮ ਮੇ ਬ੍ਰਾਜ਼ੀਲ ਲਾ ਦੇਂ ਪੋਰਚੁਗਲ ਲਾ ਦੇਂ ਮਿਹਨ ਹੋ ਟੀਮ ਤਾਂ ਦੇ ਇਟਲੀ ਫਾਰ ਕੁਆਲੀਫਾਈ ਨੋ ਵੈ ਤਾਂ ਟੀਮ ਤਾਂ ਮੈਂ ਹਰ ਕੁੰਡੇ ਅਰੋ ਮੈਂ ਨਾ ਮਿਲੇ ਮੀ ਇੱਕ ਜਹਰ ਉਹਨਾਂ ਨੇ ਮੈਚਿੰਗ ਤੇ ਮੇਰੇ ਇੱਕ ਜਹਰ ਉਹਨਾਂ ਨੇ ਫਰਾਂਸ ਆ ਮੋਰੋਕੋ ਮੈਚ ਮਾਦਾ ਮਾਰੇ ਉਹਨਾਂ ਨੇ ਬਾਹਰ ਜਹਰ ਸਪੇਨ ਨਾ ਬੈਲਜੀਅਮ ਮੀ ਦੇਮੇਚ ਮੋੜਵਾ ਦੇ ਟੀਮ ਗਤ ਸੇਮੀ ਬਦਲ ਕੁਰਾਨ ਮਿਲੇ ਮੈਂ ਆਪਾਂ ਉਹ ਦੇਮੇਚ ਕੇ ਮਿਲੇ ਮੈਂ ਤੇ ਇੱਕ ਜਹਰ
1: ਮੇਰੇ ਮਤੇ ਮੈਂ ਐਮ ਮੈਚ ਮਿਲੇ ਇੱਕ ਜਹਰ ਮਾਰਾ ਕਿਨਾ ਅਰਗੁਨ ਮੈਂ ਰਾਜੇ ਗ ਫਰਾਂਸ ਕੇ ਸਪੋਰਟਰ ਮਸ ਲੈ ਤੋ ਤੇ ਮਿਹਾਰ ਮੋਰਕੋ ਗੇ ਸਪੋਰਟਰ ਮਸ ਵਰ ਗਿਨਾ ਮਾਦਕੇ ਦ ਨੁ ਦੇਣ ਵੇ
0: ਮਿਹਾਰ ਅਨੇ ਕ ਮੋਰਕੋ ਹੈ ਕਿ ਮਿਹਾਰ ਗੇ ਤੋ ਫੁੱਟਬਾਲ ਆ ਗੇ ਐਮ ਆਰਮ ਅਨ ਗਾਮ ਤੋ ਤੇ ਇੱਕ ਗਾਮ ਕਾਮ ਮੀ ਵਣੀ ਤੇ ਮਿਲੇ ਬਦਲ ਕੁਰਾ ਫਰਾਂਸ ਕੀ ਮਿਹਾਰ ਐਮ ਗਿਨ ਬੈਗ ਗੇ ਲਫਾ ਕੁਰੰ ਤਕ ਬਦਾਰ ਐਮ ਗਿਨ ਬੈਗ ਕੋ ਲਫਾ ਕੁਰਾ ਤੋ ਮਿਹਾਰ ਗੇ ਤਾਸ਼ੀ ਹੋ ਦਾਣੇ ਐਮ ਗਿਨ ਕੁਰੰ ਤੇ ਐਫ ਐਮ ਵਰ ਗ ਐਮ ਰੰਗਲ ਕੁਰੇ ਟੀਮ ਮੀ ਗੇ ਤੋ ਮੇਰੇ ਹਿੰਗਾ ਲੋਨ ਬਦਲ ਲਾ
1: ਲਾ ਲਾ ਮਾ ਆਦ ਅਰਗੁਨ ਮੈਂ ਹਮਾ ਮੇਰੇ ਦੇ ਬਾਜੂ ਰਹਿ ਨੁਰੇ ਕਿਤੇ ਕੁਰ ਬੈਤ ਕਾਇ ਕੀ ਬਿਹ ਹਿਸਾਬ ਕੁਰ ਯਦਾੜ ਅਣਿ ਕਾਵਸ ਮੀ ਕੋਮੇ ਦੋ ਹਕਵਸ ਤੇ ਅਰਗੁਨ ਮੈਂ ਹਮਾ ਇਬਹਿ ਮਨਾ ਲਾ ਮੇ ਹਰਾ ਹਮਾ ਦੁਸ ਫਸ਼ ਫੇਸ਼ੂ ਮੁਗੇ ਗੋਤੁਨ ਤੇ ਬੇਫੁਨ ਹਿਵਰ ਦਿਨ ਮੁਗੇ ਗੋਤੁਨ ਹਿ ਮਨਾ ਲਾ ਬਾਈ ਇੰਗੇ ਤੋ ਮੀ ਹਕੂਮਤ ਕੇ ਬਸ ਹਕੂਮਤ ਕੇ ਬਹਾ ਕੀ ਮੀ ਦੇ ਦੁਨੀਏ ਦੇ ਕਫਤੇ ਬੀ ਬਾਈ ਗੇ ਤਜਿਬਾਈ ਉਫ ਦਿਫਵਾ ਦਿਰੂਲੁਮ ਗੇ ਰਾਸਤਾ ਦੱਕਿਆ ਦੇਨ ਹਮਾ ਅਲੀ ਗਦ ਬੱਤੀ ਗੇ ਗੋਤੁ ਗਾ ਅਰਗੁਨ ਮੈਂ ਨਸੀਬ ਕੁਰ ਵਿਦਾਨ ਇਹਾ ਆਵਿਸ ਅਮਾ ਆਯਾਤੰ ਅਲੀ ਕੋ ਦੇਨ ਵਤ ਹੀਟਰ ਕੰ ਫੋਰ ਕੋ ਦੇਨ ਮਿਫਦ ਬਸਤਕੁ ਬੋਡੁ ਫੋਤਿਕਿਆ ਗੇ ਨੂਨੀ ਇਤੰ ਅਹਰਿਗ ਗੇ ਤਜਿਬਾਈ ਨੂਨੀ ਨੁਸਨੇਨ ਫਦ ਮਾਇਕਲ ਹਾਗੀਗ ਤਵਿਸ ਮਿਕਾਲ ਹਿਕਮਤਰ ਬਸਤਕੁ ਏ ਬਾਈ ਫਹਰ ਵਿਸਨਾਤੇ ਹੈ ਕੋ ਮਤਰ ਕੇ ਪਾਸ